ਉੱਤੇ ਪਾਈ ਪਰਦਾ ਤੈਨੂੰ ਤੇਰੀ ਕਰੀਮੀ ਦਾ ਵਾਸਤਾ ਜੀ ਜਿਸ ਦੇ ਸਦਕੇ ਥੀ ਸਾਨੂੰ ਤੂੰ ਬਖਸ਼ਣਾ।

ਰੱਖ ਬਹਿਣਾ ਉਹਦੇ ਜੇਠ ਨਾ ਕੋਈ ਅਮੀਰ ਹੋਵੇ ਉਹਦੇ ਦਰ ਦੇ ਗਦਾਵਾਂ ਦੀ ਕੀ ਦੱਸਾਂ ਕਰਕੇ ਨਜ਼ਰ ਇੱਕੋ ਦੁਨੀਆਂ ਬਦਲ ਦਿੰਦੇ।